0: We now offer you a recital from the Sikh holy book, the Guru Granth Sahib. The sublime virtues of the Sikh faith are embodied in the verses of this sacred scripture, such as in the following. The fruit of humility is intuitive peace and pleasure. My true Guru has given me this gift. First is the Lord's praise. Second, contentment. Third, humility. Fourth, giving to charities. And fifth is to hold one's desires in restraint. These are the five most sublime daily prayers.
1: Maru Mahalla Panyama Kartija Eko Ankar Sadgur Prasad Pran Sukhdata Ji Sukhdata Tum Kahe Bisaryo Agyanth Hocha Mad Chakh Hoye Tum Bavar Dulab Janme Akarth Hare Nar Aisi Kare Ayanth ਤਜ ਸਾਰੰਗ ਧਰ ਭ੍ਰਮ ਤੂੰ ਪੂਲਾ ਮੋਹ ਲਪਟਿਓ ਦਾਸੀ ਸੰਸਾਨਥ ਰਹਾਓ ਧਰਣੀ ਧਰ ਤਿਆਗ ਨੀਚ ਕੁਲ ਸੇਵੈ ਹਾਂ ਹਾਂ ਕਰਤ ਬਿਹਾਵਥ ਫੋਕਟ ਕਰਮ ਕਰੈ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੋਤਾ ਅਸਤ ਕਰ ਮਾਨਿਆ ਜੋ ਬਿਨਸਤ ਸੋ ਨਿਚਰ ਜਾਣਥ ਪਰ ਕੀ ਕਹੋ ਆਪਣੀ ਕਰ ਪਕਰੀ ਐਸੇ ਪੂਲ ਪੁਲਾਨਥ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮ ਤਰਾਨਥ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨੈ ਸੋ ਪਾਰ ਪਰਾਨਥ ਮਾਰੂ ਮਹੱਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਡਹਿਕਾਵੇ ਮਨੁੱਖ ਆਏ ਵਿਸਾਰ ਹਰ ਜਿਓ ਵਿਖੈ ਭੋਗੈ ਤਪਤ ਥੰਮ ਗਲ ਲਾਏ ਰੇ ਨਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਦਪ ਤੁਮ ਨਹੀਂ ਸੁਨਿਓ ਧਰਮ ਰਾਏ ਰਹਾਓ ਬਿਕਾਰ ਪਾਥਰ ਗਲੈ ਬਾਂਧੇ ਨਿੰਦ ਪੋਟ ਸਿਰਾਏ ਮਹਾਸਾਗਰ ਸਮੁੰਦ ਲੰਘਨਾ ਪਾਰ ਨਾ ਪਰਨਾ ਜਾਏ ਕਾਮ ਕ੍ਰੋਧ ਲੋ ਮੋਹੇ ਬਿਆਪਿਓ ਨੇਤਰ ਰੱਖੇ ਫਿਰਾਏ ਸੀਸ ਉਠਾਵਨ ਨਾ ਕਬਹੂ ਮਿਲਈ ਮਹਾਂਦੁੱਤਰ ਮਾਏ ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਏ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜਿਨ ਗੁਰ ਪੈ ਮੰਨਿਆ ਸੁਭਾਏ ਗੁਰਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਨ ਨਾ ਪਾਏ ਹਰੇ ਨਰ ਇਨ ਬਿਦ ਪਾਰ ਪਰਾਏ ਧਿਆਏ ਹਰ ਜੀ ਹੋਏ ਮ੍ਰਿਤਕ ਤਿਆਗ ਦੂਜਾ ਪਾਓ ਰਹਾਓ ਦੂਜਾ ਮਾਰੂ ਮਹੱਲਾ ਪੰਜਵਾਂ ਬਾਹਰ ਟੁੰਡਨ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ ਥਾ ਅਨਪਉ ਅਚਰਜ ਰੂਪ ਪ੍ਰਪੇਖਿਆ ਮੇਰਾ ਮਨ ਛੋਟਣਾ ਕਥੋਂ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲਿਆ ਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦੇਵਾਇਆ ਥਾ ਰਹਾਓ ਅਦਿਸ਼ਟਾ ਗੋਚਰ ਪਾਰ ਬ੍ਰਹਮ ਮਿਲ ਸਾਧੂ ਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵਜਿਓ ਤਹਿ ਅੰਮ੍ਰਿਤ ਨਾਮ ਚੋ ਆਇਆ ਥਾ ਤੋਟ ਨਾਹੀ ਮੰਤ੍ਰਿਸ਼ਨਾ ਬੂਜੀ ਅਖੁੱਟ ਭੰਡਾਰ ਸਮਾਇਆ ਥਾ ਚਰਨ ਚਰਨ ਚਰਨ ਗੁਰਸੇਵੇ ਅਗੜ ਗੜਿਓ ਅਗੜ ਘੜਿਓ।

ਮਾਰੂ ਮਹੱਲਾ ਪੰਜਵਾਂ, ਜਿਸੈ ਸਾਜ ਨਿਵਾਜਿਆ ਤਿਸੈ ਸਿਉ ਰੁਚਨਾ ਹੈ। ਆਨ ਰੁਤੀ ਆਨ ਬੋਈ ਐ, ਫਲਨਾ ਫੁੱਲੈ ਤਾਹੇ। ਹਰੇ ਮਨ ਵੱਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੁਆ, ਭਲੋ ਸਮੋ ਸੁਆਓ ਰਹਾਓ। ਖੋਏ ਖਹਿੜਾ ਭਰਮ ਮਨ ਕਾ, ਸਤਿਗੁਰ ਸਰਨੀ ਜਾਏ। ਕਰਮ ਜਿਸ ਕਉ ਤੁਰੋ ਲਿਖਿਆ, ਸੋਈ ਕਾਰ ਕਮਾਏ। ਭਾਉ ਲਾਗਾ ਗੋਬਿੰਦ ਸਿਉ, ਕਾਲ ਪਾਈ ਥਾਏ। ਖੇਤ ਮੇਰਾ ਜੰਮਿਆ, ਨਿਖੁੱਟ ਨਾ ਕਬਹੂੰ ਜਾਏ। ਪਾਇਆ ਅਮੋਲ ਪਦਾਰਥੋ, ਛੋੜ ਨਾ ਕਤਹੂੰ ਜਾਏ। ਕਹੋ ਨਾਨਕ ਸੁਖ ਪਾਇਆ, ਤ੍ਰਿਪਤ ਰਹੇ ਆਗਾਏ। ਮਾਰੂ ਮਹੱਲਾ ਪੰਜਵਾਂ, ਫੂਟੋ ਆਂਡਾ ਭਰਮ ਕਾ, ਮਨੈ ਪਇਓ ਪਰਗਾਸ। ਕਾਟੀ ਬੇਰੀ ਪਗਹਤੇ, ਗੁਰਕੀਨੀ ਬੰਦ ਖਲਾਸ। ਆਵਣ ਜਾਣ ਰਹਿਓ, ਤਪਤ ਕੜਾਹਾ ਬੁੱਝ ਗਿਆ। ਗੁਰਸੀਤਲ ਨਾਮ ਦਿਓ ਰਹਾਓ। ਜਬ ਤੇ ਸਾਧੂ ਸੰਗ ਭਇਆ, ਤਉ ਛੋੜ ਗਏ ਨਿਗਹਾਰ। ਜਿਸ ਕੀ ਅਟਕ ਤਿਸ ਤੇ ਛੁੱਟੀ, ਤਉ ਕਹਾਂ ਕਰੈ ਕੋਟਵਾਰ। ਚੂਕਾ ਪਾਰਾ ਕਰਮ ਕਾ, ਹੋਏ ਨੇਹ ਕਰਮਾ। ਸਾਗਰ ਤੇ ਕੰਡੇ ਚੜੇ, ਗੁਰਕੀਨੇ ਤਰਮਾ। ਸੱਚ ਥਾਨ ਸੱਚ ਬੈਠਕਾ, ਸੱਚ ਸੁਆਉ ਬਣਾਇਆ। ਸੱਚ ਪੂੰਜੀ ਸੱਚ ਵੱਖਰੋ, ਨਾਨਕ ਕਰ ਪਾਇਆ। ਮਾਰੂ ਮਹੱਲਾ ਪੰਜਵਾਂ, ਬੇਦ ਪੁਕਾਰੈ ਮੁਖ ਤੇ ਪੰਡਿਤ, ਕਾ ਮੰਮਨ ਕਾ ਮਾਠਾ। ਮੋਨੀ ਹੋਏ ਬੈਠਾ ਏਕਾਂਤੀ, ਹਿਰਦੈ ਕਲਪਨ ਗਾਠਾ। ਹੋਏ ਉਦਾਸੀ ਗ੍ਰਹਿ ਉਤਾ ਚੱਲਿਓ, ਛੁਟਕੈ ਨਾਹੀ ਨਾਠਾ। ਜੀ ਕੀ ਕਹਿ ਪੈ ਬਾਤ ਕਹਾ, ਆਪ ਮੁਕਤ ਮੌਕੋ ਪ੍ਰਮੇਲੇ, ਐਸੋ ਕਹਾ ਲਹਾ ਰਹਾਓ। ਤਪਸੀ ਕਰਕੇ ਦੇਹੀ ਸਾਧੀ, ਮਨੁਆ ਦੇ ਦਸਤਾਨਾ। ਬ੍ਰਹਮਚਾਰ ਬ੍ਰਹਮਚਜ ਕੀਨਾ, ਹਿਰਦੈ ਪਇਆ ਗੁਮਾਨਾ। ਸੰਨਿਆਸੀ ਹੋਏ ਕਹਿ ਤੀਰਥ ਪ੍ਰਮਿਓ, ਉਸ ਮੈਂ ਕ੍ਰੋਧ ਬਿਗਾਨਾ। ਕੁੰਗਰ ਬਾਂਧ ਪਏ ਰਾਮਦਾਸਾ, ਰੋਟੀਆਂ ਕੇ ਉਪਾਵਾ। ਬਰਤ ਨੇਮ ਕਰਮ ਖਟਕੀਨੇ, ਬਾਹਰ ਪੇਖ ਦਿਖਾਵਾ। ਗੀਤ ਨਾਦ ਮੁਖ ਰਾਗਿਆ ਲਾਪੇ, ਮਨੀ ਹਰ ਹਰ ਗਾਵਾ। ਹਰਖ ਸੋਗ ਲੋ ਮੋਹ ਰਹਿਤ ਹੈ, ਨਿਰਮਲ ਹਰ ਕੇ ਸੰਤਾ। ਤਿਨ ਕੀ ਧੂੜ ਪਾਏ ਮਨ ਮੇਰਾ, ਜਾਂ ਦਇਆ ਕਰੇ ਭਗਵੰਤਾ। ਕਹੋ ਨਾਨਕ ਗੁਰ ਪੂਰਾ ਮਿਲਿਆ, ਤਾਂ ਉਤਰੀ ਮਨ ਕੀ ਚਿੰਤਾ। ਮੇਰਾ ਅੰਤਰ ਜਾਮੀ ਹਰ ਰਾਇਆ, ਸਭ ਕੇ ਜਾਣੇ ਮੇਰੇ ਜੀ ਕਾ ਪ੍ਰੀਤਮ। ਬਿਸਰ ਗਏ ਬਕਬਾਇਆ, ਰਹਾਓ ਦੂਜਾ। ਮਾਰੂ ਮਹੱਲਾ ਪੰਜਵਾਂ, ਕੋਟ ਲਾਖ ਸਰਬ ਕੋ ਰਾਜਾ, ਜਿਸ ਹਿਰਦੈ ਨਾਮ ਤੁਮਾਰਾ। ਜਾਂ ਕੋ ਨਾਮ ਨਾ ਦੀਆ ਮੇਰਾ ਸਤਿਗੁਰ, ਸੇ ਮਰਜਨ ਮੈਂ ਗਾਵਾਰਾ। ਮੇਰੇ ਸਤਿਗੁਰ ਹੀ ਪਤ ਰਾਖ, ਚੀਤ ਆਵੈ ਤਬ ਹੀ ਪਤ ਪੂਰੀ। ਬਿਸਰਤ ਰਲੀਐ ਖਾਕ ਰਹਾਓ। ਰੂਪ ਰੰਗ ਖੁਸ਼ੀਆ ਮਨ ਭੋਗਣ, ਤੇ ਸ਼ਿਦਰ ਵਿਕਾਰਾ। ਹਰ ਕਾ ਨਾਮ ਨਿਧਾਨ ਕਲਿਆਣਾ, ਸੁਖ ਸਹਿਜਿਓ ਸਾਰਾ। ਮਾਇਆ ਰੰਗ ਬਿਰੰਗ ਖਿਨੈ ਮੈਂ, ਜੋ ਬਹਾਦਰ ਕੀ ਛਾਇਆ। ਸੇ ਲਾਲ ਭਏ ਗੂੜੇ ਰੰਗ ਰਾਤੇ, ਜਿਨ ਗੁਰਮਿਲ ਹਰ ਹਰ ਗਾਇਆ। ਊਚ ਮੂਚਿਆ ਪਾਰ ਸੁਆਮੀ, ਅਗਮ ਦਰਬਾਰਾ। ਨਾਮ ਵਡਿਆਈ ਸੋਭਾ, ਨਾਨਕ ਖਸਮ ਪਿਆਰਾ। ਮਾਰੂ ਮਹੱਲਾ ਪੰਜਵਾਂ, ਕਰ ਚੌਥਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਓਅੰਕਾਰ ਉਤਪਾਤੀ, ਕੀਆ ਦਿਨ ਸੋ ਸਭ ਰਾਤੀ। ਵਣ ਤ੍ਰਿਣ ਤ੍ਰਿਭਵਣ ਪਾਣੀ, ਚਾਰ ਬੇਦ ਚਾਰੇ ਖਾਣੀ। ਖੰਡ ਦੀਪ ਸਭ ਲੋਵਾ, ਇੱਕ ਵਾਵੈ ਤੇ ਸਭ ਹੋਵਾ। ਕਰਨੈ ਹਾਰਾ ਬੂਜੋ ਰੇ, ਸਤਿਗੁਰ ਮਿਲੈ ਤਾਂ ਸੂਜੈ ਰੇ ਰਹਾਓ। ਤ੍ਰੈ ਗੁਣ ਕੀਆ ਪਸਾਰਾ, ਨਰਕ ਸੁਰਗ ਅਵਤਾਰਾ। ਹਉ ਮੈਂ ਆਵੈ ਜਾਈ, ਮਨ ਟਿਕਣ ਨਾ ਪਾਵੈ ਰਾਈ। ਵਾਜਗੁਰੂ ਗੋਬਾਰਾ, ਮਿਲ ਸਤਿਗੁਰ ਨਿਸਤਾਰਾ। ਹਾਂ ਹਾਂ ਕਰਮ ਕਮਾਣੇ, ਤੇ ਬੰਦ ਗਲਾਣੇ। ਮੇਰੀ ਮੇਰੀ ਧਾਰੀ, ਓਹਾ ਪੈਰ ਲੋਹਾਰੀ। ਸੋ ਗੁਰਮਿਲ ਏਕ ਪਛਾਣੈ, ਜਿਸ ਹੋਵੈ ਭਾਗ ਮਥਾਣੈ। ਸੋ ਮਿਲਿਆ ਜੇ ਹਰ ਮਨ ਪਾਇਆ, ਸੋ ਭੂਲਾ ਜੇ ਪ੍ਰਭੂ ਭੁਲਾਇਆ। ਨੈ ਆਪੋ ਮੂਰਖ ਗਿਆਨੀ, ਜੇ ਕਰਾਵੈ ਸੋ ਨਾਮ ਵਖਾਨੀ। ਤੇਰਾ ਅੰਤ ਨਾ ਪਾਰਾ ਵਾਰਾ, ਜਾਂ ਨਾਨਕ ਸਤਿ ਬਲਿਹਾਰਾ।

सगल ले शलिया निर्भो निरंकार दयालिया जी जंत सगले प्रतपलिया रहाओ। एक है श्रम कर गाडी गढ़ है एक है सुपन है दाम ना छड है राज कमाए करी जिन थैली ता कह संग न चंचल चलिया। एक है प्राण पिंड ते प्यारी एक संची तज बाब महतारी सुत मीत भरा ते गुहजी ता कह निपटना हुई खलिया। होए अदूत बैठे लाए तारी जोगी जति पंडित बिचारी ग्रे मड़ी मसानी बन मैं बसते ऊठ तिना कह लागी पलिया। काटे बंधन ठाकर जाके हर हर नाम बस्यो जीता कै साध संग पहे जनमुते गत पाई नानक नदर निहलिया। मारू महला पंजवा सिमरो एक निरंजन सोउ जाते बिरथा जात ना को मात गर्भ मैं जिन प्रत पारिया जियो पिंड दे साई सुवारिया। सोई विधाता खिन खिन जपिया जिस सिमरत अवगुण सब ठगी है चरण कमल और अंतर तारो बिख्या बंते जियो उधारो। करण पलाहा मिटै बिललाटा जप गोविंद भरम पौ फाटा सा संग विरला को पाए नानक ता कह बल बल जाए। राम नाम मंतन आधारा जो सिमरै तिसका निस्तारा रहाओ। मिथ्या वस्त सत कर मानी हित लायो सठ मूड अज्ञानी काम क्रोध लो मदमाता कौडी बदलै जन्म गवाता अपना छोट पर आया राता माया मद मंतन संग जाता। त्रिशन ना बूझै करत कलोला ऊनी आस मिथ्या सब बोला आवत अकेला जात अकेला हम तुम संग झूठे सब बोला। पाए ठगौरी आप पुलायो नानक कीर्तना जाए मिटायो पस पंखी भूत अरप्रेता बबे जोनी फिरत्या नेता जै जानो तै रह न पावै थान बिहून उठ उठ फिरतावै मन तन बासना बहुत विस्तारा। अहम मेव मूठो बेचारा अनक दोख अर बहुत सजाई ताकि कीमत कहन न जाई। प्रभ बिसरत नरक मैं पाया तै मात ना बंद ना मीत ना जाया जिसको होत कृपाल स्वामी सोजन नानक पार ग्रामी। प्रमत प्रमत प्रभ सरणी आया दीना नाथ जगत पित माया प्रभ दयाल दुख दर्द विदारण जिस पावै तिस ही निस्तारण। अंधकूप ते कड नहारा प्रेम भगत होवत निस्तारा। साध रूप अपना तन धारिया महा अगन ते आप उबारिया जप तप संजम इसते किश नाही आदि अंत प्रभ अगमा गाही। नाम देहे मांगै दास तेरा हर जीवन पद नानक प्रभ मेरा। मारू महला पंजवा कत कौ डहकावो लोगा मोहन दीन कृपाई ऐसी जान पाई। सरण सूरो गुरदाता राखै आप वडाई रहाओ भगता का आज्ञाकारी सदा सदा सुखदाई। अपने कौ कृपा करियो एक नाम ते आई नानक दीन नाम मांगै दुतिया भरम चुकाई। मारू महला पंजवा मेरा ठाकर अत पारा मोहे सेवक बेचारा मोहन लाल मेरा प्रीतम मन प्राणा मोको देहो दाना रहाओ। सगले मैं देखे जोई बीजो अवर ना कोई जियन प्रतपाल समाहे है हुसी आहे दया मोहे की जय देवा नानक लागो सेवा। मारू महला पंजवा पत ते उदाहरण तारण बल बल बले बल जाइए ऐसा कोई पेटै संत जित हर हरे हर त्याईए। मोको कोई ना जानत कहियत दास तुम्हारा एहा ओटा धारा रहाओ। सर्व धारण प्रतपारण एक बिना दीना तुमरी बिद तुम ही जानो तुम जल हमीना। पूर्ण बिस्थिरन स्वामी आहे आयो पाछै सगलो भूमंडल खंडल प्रभ तुम ही आछै अटाला खयो देवा मोहन अलख अपारा दान पावो संतां संग नानक रेण दा सारा।
ਮਾਰੂ ਮਹੱਲਾ ਪੰਜਵਾਂ ਤ੍ਰਿਪਤਿਆ ਗਾਏ ਸੰਤਾ ਗੁਰ ਜਾਣੇ ਜਨਮੰਤਾ ਤਾਂ ਕਿ ਕਿਛ ਕਹਿਣ ਨਾ ਜਾਈ ਜਾਂ ਕੋ ਨਾਮ ਬੜਾਈ ਲਾਲ ਅਮੋਲਾ ਲਾਲੋ ਅਗਿਆ ਤੋਲਾ ਨਾਮੋ ਰਹਾਓ ਅਵਗਤ ਸਿਉ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਭੇਖ ਸਗਲ ਧਿਆਨੋ ਤਜੋ ਮਨ ਤੇ ਅਵਮਾਨੋ ਨਿਹਚਲ ਦਿਨ ਕਾ ਠਾਣਾ ਗੁਰ ਤੇ ਮੈਲ ਪਛਾਣਾ ਆਂਦਿਨ ਗੁਰਮਿਲ ਜਾਗੇ ਹਰ ਕੀ ਸੇਵਾ ਲਾਗੇ ਪੂਰਨ ਤ੍ਰਿਪਤਿਆ ਗਾਏ ਸਹਿਜ ਸਮਾਧ ਸੁਭਾਏ ਹਰ ਭੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾਂ ਕਰ ਛੇਵਾਂ ਦੋ ਪਦੇ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਛੋੜ ਸਗਲ ਸਿਆਣਪਾ ਮਿਲਸਾ ਤਿਆ ਗੁਮਾਨ ਅਵਰ ਸਭ ਕਿਛ ਮਿਥਿਆ ਰਸਨਾ ਰਾਮ ਰਾਮ ਵਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟਹਿ ਅੱਗ ਤੇਰੇ ਜਨਮ ਜਨਮ ਕੇ ਕਵਨ ਬਪਰੋ ਜਾਮ ਰਹਾਓ ਦੁਖ ਦੀਨ ਨਾ ਪਉ ਵਿਆਪੈ ਮਿਲੈ ਸੁਖ ਵਿਸਰਾਮ ਗੁਰਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾਂ ਜਿੰਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇਹ ਪੁੱਤਰ ਮਿੱਤਰ ਬਿਲਾਸ ਬਨਤਾ ਟੂਟ ਤੇ ਇਹ ਨੇਹ ਮੇਰੇ ਮਨ ਨਾਮ ਨਿਤ ਨਿਤ ਲੇਹ ਜਲਤ ਨਾਹੀ ਅਗਨ ਸਾਗਰ ਸੂਖ ਮੰਤਨ ਦੇਹ ਰਹਾਓ ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ਹਰ ਭਗਤ ਦ੍ਰਿੜ ਮਿਲ ਸਾਧ ਨਾਨਕ ਤੇਰੇ ਕਾਮ ਆਵਤ ਇਹ ਮਾਰੂ ਮਹੱਲਾ ਪੰਜਵਾਂ ਪੁਰਖ ਪੂਰਨ ਸੁਖੈ ਦਾਤਾ ਸੰਗ ਬਸਤੋ ਨੀਤ ਮਰੈ ਨਾ ਆਵੈ ਨਾ ਜਾਏ ਬਿਨਸੈ ਵਿਆਪਤ ਉਸਨ ਨਾ ਸੀਤ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਚੇਤ ਮਨ ਮੈਂ ਹਰ ਹਰ ਨਿਧਾਨਾ ਇਹ ਨਿਰਮਲ ਰੀਤ ਰਹਾਓ ਕਿਰਪਾਲ ਦਿਆਲ ਗੋਪਾਲ ਗੋਬਿੰਦ ਜੋ ਜਪੈ ਤੇ ਸੀਦ ਨਵਲ ਨਵਤਨ ਚਤਰ ਸੁੰਦਰ ਮਨ ਨਾਨਕ ਤੇ ਸੰਗਬੀਦ ਮਾਰੂ ਮਹੱਲਾ ਪੰਜਵਾਂ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ ਚਰਨ ਸਰਨ ਭਜ ਸੰਗ ਸਾਧੂ ਭਵ ਸਾਗਰ ਉਤਰੈ ਪਾਰ ਮੇਰੇ ਮਨ ਨਾਮ ਹਿਰਦੈ ਤਾਰ ਕਰ ਪ੍ਰੀਤ ਮਨ ਤਨ ਲਾਏ ਹਰ ਸਿਉ ਅਵਰ ਸਗਲ ਵਿਸਾਰ ਰਹਾਓ ਜੀਓ ਮਨ ਤਨ ਪ੍ਰਾਣ ਪ੍ਰਭ ਕੇ ਤੂੰ ਆਪਣੇ ਆਪ ਨਿਵਾਰ ਗੋਬਿੰਦ ਭਜ ਸਭ ਸਵਾਰਥ ਪੂਰੇ ਨਾਨਕ ਕਵੋ ਨਾ ਹਾਰ ਮਾਰੂ ਮਹੱਲਾ ਪੰਜਵਾਂ ਤਜ ਆਪ ਬਿਨਸੀ ਤਾਪ ਰੇਣ ਸਾਧੂ ਥੀਓ ਤਿਸੈ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਆਨ ਸਾਧ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ ਰਹਾਓ ਨਾਮ ਇਕ ਰਸ ਰੰਗ ਨਾਮਾ ਨਾਮ ਲਾਗੀ ਲੀਓ ਮੀਤ ਸਾਜਨ ਸਖਾ ਬੰਧਪ ਹਰ ਏਕ ਨਾਨਕ ਕੀਓ ਮਾਰੂ ਮਹੱਲਾ ਪੰਜਵਾਂ ਪ੍ਰਤਪਾਲ ਮਾਤਾ ਉਦਰ ਰਾਖੈ ਲਗਨ ਦੇਤ ਨਾ ਸੇਕ ਸੋਈ ਸੁਆਮੀ ਈਹਾਂ ਰਾਖੈ ਬੂਧ ਬੂਝ ਬੁੱਧ ਬਵੇਕ ਮੇਰੇ ਮਨ ਨਾਮ ਕੀ ਕਰ ਟੇਕ ਤਿਸੈ ਬੂਝ ਜਿਨ ਤੂੰ ਕੀਆ ਪ੍ਰਭ ਕਰਨ ਕਰਨ ਏਕ ਰਹਾਓ ਚੇਤ ਮਨ ਮੈਂ ਤਜ ਸਿਆਣਪ ਛੋੜ ਸਗਲੇ ਭੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾਂ ਪਤਿਤ ਪਾਵਨ

0: ਰਹਾਓ। ਸਾਧ ਸੰਗਤ ਗੁਣ ਉਚਾਰਣੋ, ਹਰ ਨਾਮ ਅੰਮ੍ਰਿਤ ਪਾਥੋ, ਕਰੋ ਕਿਰਪਾ ਮੁਰਾਰ ਮਾਧੋ, ਸੁਣ ਨਾਨਕ ਜੀ ਵੈ ਗਾਥ, ਮਾਰੂ ਅੰਜਲੀ ਮਹੱਲਾ ਪੰਜਵਾਂ ਕਰ ਸਤਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੰਜੋਗ ਵਿਜੋਗ ਤੁਰੋਂ ਹੀ ਹੁਆ, ਪੰਚ ਧਾਤ ਕਰ ਪੁਤਲਾ ਕੀਆ, ਸਾਹੇ ਕਹਿ ਫੁਰਮਾਇੜੈ ਜੀ, ਦੇਹੀ ਵਿੱਚ ਜੀਓ ਆਏ ਪਿਆ, ਜਿੱਥੈ ਅਗਨ ਪੱਖੈ ਪੜਹਾਰੇ, ਊਰਧ ਮੁਖ ਮਹਾਂ ਗੋਬਾਰੇ, ਸਾਸ ਸੱਸ ਮਾਲੇ ਸੋਈ, ਉਥੈ ਖਸਮ ਛਡਾਏ ਲਿਆ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਸਾਰ ਦੁਨੀ ਚ ਤਲਾਇਆ, ਆਵੈ ਜਾਏ ਭਵਾਈਐ ਜੋਨੀ, ਰਹਿਣ ਕਿਥੀ ਥਾਏ ਪਿਆ, ਮਿਹਰਬਾਨ ਰੱਖ ਲੈ ਅਨਿਆਪੇ, ਜੀ ਜੰਤ ਸਭ ਤਿਸਕੇ ਥਾਪੇ, ਜਨਮ ਪਦਾਰਥ ਜਿਣ ਚੱਲਿਆ, ਨਾਨਕ ਆਇਆ ਸੋ ਪ੍ਰਵਾਨ ਥਿਆ, ਮਾਰੂ ਮਹੱਲਾ ਪੰਜਵਾਂ, ਵੈਦੋ ਨਾ ਵਾਈ ਭੈਣੋ ਨਾ ਪਾਈ, ਏਕੋ ਸਹਾਈ ਰਾਮ ਹੈ, ਕੀਤਾ ਜਿਸੋ ਹੋਵੈ ਪਾਪਾ ਮਲੋ ਧੋਵੈ, ਸੋ ਸਿਮਰੋ ਪ੍ਰਧਾਨ ਹੈ, ਘਟਕਟੇ ਵਾਸੀ ਸਰਬ ਨਿਵਾਸੀ, ਅਸਥਿਰ ਜਾਂ ਕਾ ਥਾਨ ਹੈ, ਆਵੈ ਨਾ ਜਾਵੈ ਸੰਗੇ ਸਮਾਵੈ, ਪੂਰਨ ਜਾਂ ਕਾ ਕਾਮ ਹੈ, ਭਗਤ ਜਨਾ ਕਉ ਰਾਖਣ ਹਾਰਾ, ਸੰਤ ਜੀਵੈ ਜਬ ਪ੍ਰਾਣ ਆਧਾਰਾ, ਕਰਨ ਕਾਰਨ ਸਮਰੱਥ ਸੁਆਮੀ, ਨਾਨਕ ਤਿਸ ਕੁਰਬਾਨ ਹੈ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਮਾਰੂ ਮਹੱਲਾ ਨਾਵਾਂ, ਹਰ ਕੋ ਨਾਮ ਸਦਾ ਸੁਖਦਾਈ, ਜਾਂ ਕਉ ਸਿਮਰ ਅਜਾ ਮਲ ਉਦਰਿਓ, ਗਨ ਕਾ ਹੂੰ ਗਤ ਪਾਈ ਰਹਾਓ, ਪੰਚਾਲੀ ਕਉ ਰਾਜ ਸਭਾ ਮੈਂ, ਰਾਮ ਨਾਮ ਸੁਧਿਆਈ, ਤਾਂ ਕੋ ਦੁਖ ਹਰਿਓ ਕਰਨਾ ਮੈਂ, ਆਪਣੀ ਪੈਜ ਬੜਾਈ, ਜਿਹ ਨਰ ਜਸ ਕਿਰਪਾ ਨਿਧ ਗਾਇਓ, ਤਾਂ ਕੋ ਪਇਓ ਸਹਾਈ, ਕਹੋ ਨਾਨਕ ਮੈਂ ਇਹੀ ਭਰੋਸੈ, ਗਹੀ ਆਨ ਸਰਨਾਈ, ਮਾਰੂ ਮਹੱਲਾ ਨਾਵਾਂ, ਅਬ ਮੈਂ ਕਹਾਂ ਕਰੋ ਰੀ ਮਾਈ, ਸਗਲ ਜਨਮ ਬਿਖਿਆ ਸਿਉ ਖੋਇਆ, ਸਿਮਰਿਓ ਨਾਹੇ ਕਨਾਈ ਰਹਾਓ, ਕਾਲ ਫਾਸ ਜਬ ਗਰ ਮੈਂ ਮੇਲੀ, ਤੇਹ ਸੁਧ ਸਭ ਬਿਸਰਾਈ, ਰਾਮ ਨਾਮ ਬਿਨ ਯਾ ਸੰਕਟ ਮੈਂ, ਕੋ ਅਬ ਹੋਤ ਸਹਾਈ, ਜੋ ਸੰਪਤ ਆਪਣੀ ਕਰ ਮਾਨੀ, ਛਨਮੈ ਪਈ ਪਰਾਈ, ਕਹੋ ਨਾਨਕ ਜੈ ਸੋਚ ਰਹੀ ਮਨ, ਹਰ ਜਸ ਕਬਹੂ ਨਾ ਗਾਈ, ਮਾਰੂ ਮਹੱਲਾ ਨਾਵਾਂ, ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਦ ਜਨਮ ਸਿਰਾਇਓ, ਰਾਮ ਭਜਨ ਨਹੀਂ ਲਾਗਿਓ ਰਹਾਓ, ਜਮ ਕੋ ਡੰਡ ਪਰਿਓ ਸਿਰ ਉਪਰ, ਤਬ ਸੁਭ ਤੈ ਜਾਗਿਓ, ਕਹਾਂ ਹੋਤ ਅਬ ਕੈ ਪਛਤਾਏ, ਛੂਟਤ ਨਾਹਨ ਭਾਗਿਓ, ਇਹ ਚਿੰਤਾ ਉਪਜੀ ਘਟ ਮੈਂ ਜਬ, ਗੁਰ ਚਰਨਨ ਅਨਰਾਗਿਓ, ਸੁਫਲ ਜਨਮ ਨਾਨਕ ਤਬ ਹੂਆ, ਜਾਉ ਪ੍ਰਭ ਜਸ ਮੈਂ ਪਾਗਿਓ।
1: ਯੂ ਹੈਵ ਜਸਟ ਹਰਡ ਅ ਰਿਸਾਈਟਲ ਫਰੋਮ ਦ ਗੁਰੂ ਗ੍ਰੰਥ ਸਾਹਿਬ। We close the program with choral music from the Russian Christian Church. The Russian Church is a self-headed organization, but belongs to Orthodox Christianity. Traditionally, it ranks fifth after the ancient Orthodox churches of Constantinople, Alexandria, Antioch, and Jerusalem.